0: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07 809 568233 or follow us on Instagram at VIP Mansion Weddings.
1: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਦੇ ਹੋ ਇੱਕ ਹੋਰ ਵੀ ਗੱਲ ਪੁੱਛੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਨਹੀਂ ਡਿਲੀਵਰੀ ਵੀ ਕਰਨੇ ਆਰਡਰ ਨਿਕਾ ਹੋਇਆ ਜਾਂ ਬੜਾ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
2: ਜਾਂ 07784850934
3: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.

ਤੁਹਾਨੂੰ ਇਹ ਮੇਰੀ ਲਾਸਟ ਵਾਰਨਿੰਗ ਆ। ਆਪਣੀ ਚੌਧਰਸ਼ਾਹੀ ਘਰੇ ਛੱਡ ਕੇ ਆਇਆ ਕਰੋ ਤੇ ਆਪਣੀਆਂ ਗੰਦੀਆਂ ਹਰਕਤਾਂ ਕਰਕੇ ਕਾਲਜ ਦਾ ਮਾਹੌਲ ਨਾ ਵਿਗਾੜੋ। ਤੇ ਆਹ ਕੀ ਹੁਲੀਆ ਬਣਾ ਰੱਖਿਆ ਤੁਸੀਂ, ਕਾਲਜ 'ਚ ਸੈਂਸੀਬਲ ਕੱਪੜੇ ਪਾ ਕੇ ਆਇਆ ਕਰੋ, ਸਮਝੇ?

0: interested in being part of this important work? Contact PMC today. Call 0114 243 6091. Let's work together to build healthier communities.
1: ਤੁਸੀਂ ਕੀ ਪਰੇਸ਼ਾਨ ਖਲਦੇ ਹੋ ਜੀ
2: ਅੰਕਲ

0: ਹਾਂਜੀ ਨੀਰਜ ਕਿਵੇਂ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਨਵੇਂ ਨਵੇਂ ਗਾਣੇ ਸੁਣਨ ਲਈ ਗੀਤ MP3 ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ।
1: ਥੈਂਕ ਯੂ ਸੋ ਮਚ।